0: ਚਾਚੀ ਪਾਣਾ ਦਾ ਈੜਾ ਮਨ ਲਾ ਲਉਂਗੀ ਖੇੜਾ ਠੋਕਲਾ
1: ਆਨੀ ਰਾਤੇ ਮਰ ਮੀੜਾ ਮਰ ਕਾ ਤਾ ਭਲਾ ਬਾਂਦਾ ਮਰ ਕਾ
0: ਈੜਾ ਨਾ ਹੋ ਪਾਣਾ ਦਾ ਈੜਾ ਹੈ ਮਾਨਾ ਦਾ ਰਕਤਾ ਚਾਟਲਿਆ ਦਾ
1: ਮਨ ਨੇ ਕਹਤਾ ਮਰ ਕਾਇੜਾ ਮਾਨ ਲਾ ਮਰ ਕਾ ਤਾ ਟਮਲਾ
0: ਢੋਲੇ ਦੇਵਨ ਮਨੀ ਦੇਨੀ ਵਿਚਾਰ ਗੇਲਾ ਸੁੰਬਰਨ ਮੰਡਿਲ ਰੂਪ ਪਲਟਿਲ
1: ਹੋ
0: ਰੂਪ ਧਾਰਨ ਗੇਲਾ ਚਾਹੇ ਤੀ ਸੁਲਤਾਨੀ ਸਲਾਮ ਪਾਚੀ ਮੁਦਰਾ ਗੇਲਿਆ
1: ਆਨੇ ਲਾ ਅੰਗਤ